ਕੁਦਰਤ ਦਾ ਸਹੀਤਾ ਵਾਯੂ ਸਰੀ ਹੁਣ ਗਏ ਹਨੂਮਾਨ ਦਾ ਸਹੀਤਾ ਅਕਸਮਰ ਗਰੀ ਕੁਦਰ ਹਨੂਮਾਨ ਉਤੇ ਤਿਆ ਕਾ ਸਮਾ ਸੀਤਾ ਜੀ ਕਲ ਭੇਟੀ ਫਰਕ ਨਾ ਖੇਰਾ ਰਾਮਚੰਦਰ ਕਾ ਪਸਮਾ ਪੁਗਨੀ ਅਕਲ ਬਲ ਛਾਈ ਨਾ ਇਨਾ ਕੋ ਭੋਜਨ ਸਵੈ ਬਲ ਭਣੀ ਇੰਦ੍ਰਾਦੀ ਹਰਡੇ ਖਟਾਈ ਸੁਰਸਾ ਜਲਦੀ ਪਠਾਏ ਪੋਨੀ ਜਲਦੀ ਗਈ ਸੁਰਸਾ ਅਗਲ ਤੀਰ ਬਸਿਨ ਸਾਹਮਣੇ ਹਨੁਮਾਨ ਕਾ ਕਿਆ ਭੰਚਨ ਹਨੁਮਾਨ ਭਨੇਰ ਖੁਸ਼ੀ ਭਾਈ ਕੁਰਾ ਗਰੀਨ ਖਾਨ ਕਾ ਭੋਗੀ ਭੇਦਨ ਕੀ ਮਖੋਜੀ ਹਿਰ ਥੀ ਕਿਆ ਖਵਾ ਹਰਾ ਭਨੀ ਭਾਈ ਬਲ ਯਹਾਂ ਮਿਲੀ ਤਾ ਤਿਮੀ ਸਾਰੇ ਭਾਈ ਖੁਸ਼ ਭਨੀ